0: ਨਾਲ ਡਾਕਾ ਨਹੀਂ ਪਾਇਲ ਹਮ ਵਾਨੇ ਹੈ ਨਾ ਬਹਿ ਮੈਂ ਮਨ ਉਲਾਸ ਨਾ ਨਿਗੇ ਅੰਦੇ ਨਾ ਮੇਰਾ ਯਾ ਗੁਦੁ ਕੋਆ ਯਮੀ ਹੱਕ ਕਮੇ ਨਾ
1: ਆਪਾ ਨਾ ਵਾ ਗੁਦੁ ਕੋਆ ਜਿਹੜੀ ਵਾਨੇ
0: ਇਹ ਜੀ ਅਦੇ ਮਾ ਵਾ ਮੈਂ ਸੀ ਹੋਈ ਮੈਂ ਤੀ ਨੂੰ ਕੋ ਕੋ ਕੋ ਨਾ ਦੇ ਵਾ ਹਾਈ
1: ਅਜੀ ਹੋਈ ਬਾਬਾ ਵਾਈ
0: ਨਾ ਦੇ ਵਾ ਤੋਂਤੇ ਕੰਮ ਤੇਰਾ ਬਹਿਰਾ ਮਾ Kaba ma de damba e mu yoyin e yo. Ayo ni yo won yin ara.
1: Kan go be won no won an shoga no yi shi o wura.